ਦੇ ਨਾਂ ਦਾ ਹੈ। ਬਲੂਚਿਸਤਾਨ ਥਮਾਂ ਲਈਏ ਖੈਬਰ ਪਖਤੂਨਖਵਾ ਤੋੜੀ ਆਏ ਦਿਨੋਂ ਨਿਆਲੇ ਆਤਮਘਾਤੀ ਹਮਲੇ, ਸੇਨਾ ਤੇ ਪੁਲਿਸ ਪਰ ਹਮਲੇ, ਮਸੀਤੇ ਚ ਧਮਾਕੇ ਤੇ ਆਮ ਨਾਗਰਿਕਾਂ ਦੀਆਂ ਮੌਤਾਂ ਇਹ ਸਬੂਤ ਨ ਜੇ ਆਤੰਕਵਾਦ ਕਿਸੇ ਦਾ ਸੱਕਾ ਨਹੀਂ ਹੁੰਦਾ। ਜਿਸ ਅੱਗੀ ਗੀ ਦੂਏ ਦੇ ਘਰਾਂ ਤੋੜੀ ਸੀਮਿਤ ਸਮਝਿਆ ਗਿਆ ਹਾ, ਉਸਨੇ ਹੁਣ ਪਾਕਿਸਤਾਨ ਦੇ ਬੇੜੇ ਗੀ ਗਾ ਘੇਰੀ ਲੈਤੇ ਦਾ। ਪਾਕਿਸਤਾਨ ਦੀ ਸਿਆਸਤ ਚ ਸਾਈਫਰ ਵਿਵਾਦ ਕਰੀ ਭੀ ਪੁੰਚਾ ਲਾਈ ਗਏ ਦੈ। ਇਕ ਦਿਨ ਪਹਿਲੇ ਡਰਾਪ ਸਾਈਟ ਨੇ ਉਨ ਮੂਲ ਦਸਤਾਵੇਜ਼ਾਂ ਕੀ ਪ੍ਰਕਾਸ਼ਿਤ ਕੀਤਾ ਜਿੰਦੇ ਚ ਇਮਰਾਨ ਖਾਨ ਦੀ ਸਰਕਾਰ ਡਿਗਾਣੇ ਦੇ ਸਬੂਤ ਨ। ਇਸ ਦਸਤਾਵੇਜ਼ ਚ ਪਾਕਿਸਤਾਨ ਦੇ ਵਾਸ਼ਿੰਗਟਨ ਚ ਸਥਿਤ ਸਾਬਕਾ ਰਾਜਦੂਤ ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਵਰਿਸ਼ਠ ਅਧਿਕਾਰੀ ਵਿਚਕਾਰ ਹੋਈ ਦੀ ਬੈਠਕ ਦਾ ਬਿਓਰਾ ਦਰਜ ਹੈ। ਇਹ ਬੈਠਕ ਅਪ੍ਰੈਲ 2022 ਚ ਇਮਰਾਨ ਖਾਨ ਹੁੰਦੇ ਅਵਿਸ਼ਵਾਸ ਪ੍ਰਸਤਾਵ ਚ ਹਾਰਨੇ ਥਮਾਂ ਠੀਕ ਪਹਿਲੇ ਹੋਈ ਹੀ। ਮੂਲ ਦਸਤਾਵੇਜ਼ ਦੇ ਲੀਕ ਹੋਣੇ ਦੇ ਬਾਅਦ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਰਿਫ ਅਲਵੀ ਨੇ ਵੱਡਾ ਬਿਆਨ ਦਿੰਦੀ ਹੋਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਸੇਨਾ ਪ੍ਰਮੁੱਖ ਆਸੀਮ ਮੁਨੀਰ ਪਰ ਸਾਜਿਸ਼ ਰਚਨੇ ਦਾ ਆਰੋਪ ਲਾਇਆ। ਆਰਿਫ ਅਲਵੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਪਰ ਇਕ ਪੋਸਟ ਚ ਲਿਖਿਆ ਜੇ ਡਰਾਪ ਸਾਈਟ ਨਿਊਜ਼ ਨੇ ਇਕ ਦਸਤਾਵੇਜ਼ ਪ੍ਰਕਾਸ਼ਿਤ ਕੀਤਾ ਜਿਹਦੇ ਚ ਦਾਅਵਾ ਬੰਨਿਆ ਗਿਆ ਜੇ ਇਹ 7 ਮਾਰਚ 2022 ਦਾ ਅਸਲੀ ਸਾਈਫਰ ਹੈ ਤੇ ਇਹ ਇਕ ਫੌਜੀ ਸੂਤਰ ਥਮਾਂ ਸਲੋਗ ਹੈ। ਤੁਸੀਂ ਕੀ ਦੱਸੀ ਦਿੱਚੈ ਜੇ ਇਮਰਾਨ ਖਾਨ ਦੀ ਜਿਸਲੇ ਸੱਤਾ ਗਈ ਹੀ ਉਸ ਵੇਲੇ ਆਰਿਫ ਅਲਵੀ ਗੈ ਪਾਕਿਸਤਾਨ ਦੇ ਰਾਸ਼ਟਰਪਤੀ ਹੈ, ਇਸ ਕਰੀਏ ਉਨ੍ਹਾਂ ਬਿਆਨ ਮਤਾ ਮਹੱਤਵਪੂਰਨ ਹੈ। ਆਰਥਿਕ ਬਦਦਾਲੀ, ਰਾਜਨੀਤਿਕ ਅਸਥਿਰਤਾ ਤੇ ਸਮਾਜੀ ਅਸੁਰੱਖਿਆ ਦੇ ਦਰਮਿਆਨ ਪਾਕਿਸਤਾਨ ਦੀ ਆਮ ਜਨਤਾ ਡਰ ਤੇ ਯੱਕੋ ਤੱਕੀ ਦੇ ਮਾਹੌਲ ਚ ਜੀਣ ਜੀ ਆਰਦੀ ਹੈ। ਰਾਸ ਪੂੰਜੀ ਘਟਾ ਕਰਦੀ ਹੈ ਤੇ ਬੇਰੋਜ਼ਗਾਰੀ ਵਧਾ ਕਰਦੀ ਹੈ। ਆਤੰਕਵਾਦ ਕਾਰਨ ਸਭਨੇ ਸ਼ਾ ਮਤੀ ਤਕਲੀਫ ਪਾਕਿਸਤਾਨ ਦੇ ਆਮ ਨਾਗਰਿਕ ਝੱਲਰਦੇ ਨੇ ਜਿੰਦਾ ਇਨ੍ਹਾਂ ਨੀਤੀਆਂ ਕੰਨੇ ਕੋਈ ਲੈਣਾ ਦੇਣਾ ਨਹੀਂ ਹੈ। ਇਤਿਹਾਸ ਗਵਾਹ ਹੈ ਜੇ ਹਿੰਸਾ ਤੇ ਕੱਟਰਵਾਦ ਦੀ ਨੀਤੀ ਆਖਿਰਕਾਰ ਵਿਨਾਸ਼ ਕੇ ਆਉਂਦੀ ਹੈ। ਜੇਕਰ ਕਿਸੇ ਰਾਸ਼ਟਰ ਦੀ ਸਥਿਰਤਾ, ਸਨਮਾਨ ਤੇ ਵਿਕਾਸ ਚਾਹੀਦਾ ਤਾਂ ਉਸੀ ਆਤੰਕਵਾਦ ਦੇ ਪ੍ਰਤੀ ਦੋਹਰੀ ਨੀਤੀ ਤੱਜੀ ਹੈ। ਇਮਾਨਦਾਰੀ ਕੰਨੇ ਸ਼ਾਂਤੀ, ਲੋਕਤੰਤਰ ਤੇ ਮਨੁੱਖੀ ਮੁੱਲੇ ਕਦਰੇ ਗੀ ਅਪਣਾਉਣਾ ਹੋਗਾ। ਪਾਕਿਸਤਾਨ ਦੀ ਆਮ ਜਨਤਾ ਰੋਜ਼ਮਰਾ ਦੀ ਜ਼ਿੰਦਗੀ ਚ ਕਈ ਵੱਡੀ ਸਮੱਸਿਆਵਾਂ ਦਾ ਸਾਹਮਣਾ ਕਰਾਰਦੀ ਹੈ। ਖਾਣੇ ਪੀਣੇ ਵਾਲੀ ਚੀਜ਼ਾਂ, ਪੈਟਰੋਲ, ਗੈਸ, ਦਾਲ, ਆਟਾ, ਖੰਡ ਤੇ ਦਵਾਈਆਂ ਦੀ ਕੀਮਤਾਂ ਚ ਬੜਾ ਭਾਰੀ ਵਾਧਾ ਹੋਈ ਗਿਆ। ਦਰਮਿਆਨੇ ਤਬਕੇ ਤੇ ਗਰੀਬ ਪਰਿਵਾਰਾਂ ਵਾਸਤੇ ਘਰ ਚਲਾਉਣਾ ਔਖਾ ਹੋਈ ਗਿਆ। ਬਿਜਲੀ ਦੀ ਪਾਕਿਸਤਾਨ ਚ ਬੜੀ ਭਾਰੀ ਕਮੀ ਹੈ। ਕਈ ਇਲਾਕਿਆਂ ਚ ਕਈ ਕਈ ਘੰਟੇ ਤੋੜੀ ਬਿਜਲੀ ਕਟੌਤੀ ਉਭਾਰਦੀ ਹੈ। ਫੈਕਟਰੀਆਂ ਦੀ ਮੱਥੀ ਰਫ਼ਤਾਰ, ਉਦਯੋਗਾਂ ਪਰ ਸੰਕਟ ਤੇ ਰਾਸ ਪੂੰਜੀ ਦੀ ਕਮੀ ਦੇ ਕਾਰਨ ਰੋਜ਼ਗਾਰ ਘਟਾ ਕਰਦੇ ਨ। ਯੁਵਾਈਆਂ ਚ ਭਵਿੱਖ ਗੀ ਲਈਏ ਚਿੰਤਾ ਪੈਦਾ ਕਰਦੀ ਹੈ। ਸੋਸ਼ਲ ਮੀਡੀਆ ਪਰ ਵੀ ਨੌਕਰੀ ਤੇ ਮੌਕੇ ਦੀ ਕਮੀ ਗੀ ਲਈਏ ਪਾਕਿਸਤਾਨ ਦੇ ਨੌਜਵਾਨਾਂ ਅੰਦਰ ਬੇਸੰਦੋਖੀ ਨਜ਼ਰੀ ਆਵਾ ਕਰਦੀ ਹੈ। ਗੈਸ ਤੇ ਈਂਧਨ ਦੀ ਕਮੀ ਦੇ ਕਾਰਨ ਟਰਾਂਸਪੋਰਟ, ਰੋਟੀ ਪਕਾਉਣਾ ਤੇ ਉਦਯੋਗ ਬੁਰੀ ਚਾਲੀ ਪ੍ਰਭਾਵਿਤ ਨ। ਕਈ ਇਲਾਕਿਆਂ ਚ ਗੈਸ ਸਪਲਾਈ ਚ ਵਿਘਨ ਪਾਉਣੇ ਦੀਆਂ ਵੀ ਖ਼ਬਰਾਂ ਹਾਸਲ ਹੋਈਆਂ ਨ। ਅੰਤਰਰਾਸ਼ਟਰੀ ਮੁਦਰਾ ਕੋਸ਼ ਦੀਆਂ ਸ਼ਰਤਾਂ ਦੇ ਕਾਰਨ ਪਾਕਿਸਤਾਨ ਦੀ ਸਰਕਾਰ ਕੀ ਸਬਸਿਡੀ ਘੱਟ ਕਰਨੀ ਪਵਾਰਦੀ ਹੈ, ਟੈਕਸ ਵਧਾਉਣੇ ਪਵਾਰਦੇ ਨੇ ਤੇ ਖਰਚੇ ਚ ਲਗਾਤਾਰ ਕਟੌਤੀ ਕਰਨੀ ਪਵਾਰਦੀ ਹੈ ਤੇ ਇਹਦਾ ਸਿੱਧਾ ਅਸਰ ਆਮ ਜਨਤਾ ਪਰ ਪਵਾਰਦਾ ਹੈ। ਤੇਲ, ਗੈਸ ਤੇ ਵਿਦੇਸ਼ੀ ਕਰਜ਼ੇ ਪਰ ਬੜੀ ਮਤੀ ਨਿਰਭਰਤਾ ਦੇ ਚਲਦੇ ਪਾਕਿਸਤਾਨ ਦੀ ਅਰਥ ਵਿਵਸਥਾ ਬਾਹਰਲੇ ਝਟਕੇ ਕਰੀ ਬੜੀ ਤੌਲੇ ਪ੍ਰਭਾਵਿਤ ਹੋਈ ਜਾਂਦੀ ਹੈ। ਗੱਲ ਗੁਆਂਢੀਆਂ ਦੀ ਚ ਅੱਜ ਬਸ ਇੰਨਾ ਗੈ। ਕੱਲ ਕਿਸੇ ਹੋਰ ਵਿਸ਼ੇ ਪਰ ਪਰਤੀ ਆਪਣੇ ਗੁਆਂਢੀਆਂ ਦੀ ਗੱਲ ਕਰਕੇ ਦਿਓ ਇਜਾਜ਼ਤ। ਨਮਸਕਾਰ।